ਕ੍ਰਿਸ਼ਨ ਕ੍ਰਿਸ਼ਨ ਬੰਦਾ ਬੰਦਾ ਏ ਮਾਰੇ ਨਾ ਪੈ ਹੁੰਦ ਓ ਕ੍ਰਿਸ਼ਨ ਕ੍ਰਿਸ਼ਨ ਬੰਦਾ ਬੰਦਾ ਏ ਮਾਰੇ ਨਾ ਪੈ ਹੁੰਦ ਓ ਮਾਰੇ ਨਾ ਪੈ ਹੁਣ ਚੋ ਮਹਿਲੇ ਮਾਰੇ ਨਾ ਪੈ ਹੁਣ ਚੋ ਕ੍ਰਿਸ਼ਨ ਕ੍ਰਿਸ਼ਨ ਬੰਦਾ ਬੰਦਾ ਏ ਮਾਰੇ ਨਾ ਪੈ ਹੁੰਦ।